ਸੱਤ ਬੁਲੰਬਿਆ ਮਰਕਜ਼ੀ ਹੈੱਡਕੁਆਟਰ ਜੇ ਸੀਨੀਅਰ ਕਮਾਂਡਰ ਬ੍ਰਿਗੇਡੀਅਰ ਜਨਰਲ ਮੁਹੰਮਦ ਜਾਫਰ ਚਯੋ ਆਹੇ ਤਾ ਉਹ ਅਮਰੀਕੀ ਫੌਜ ਸਾਂ ਇਮਕਾਨੀ ਜ਼ਮੀਨੀ ਜੰਗ ਮੇ ਮੁਕਾਬਲੇ ਜਾ ਮੁੰਤਜ਼ਰ ਆਹਿਨਿ ਦੁਆ ਆਹੇ ਤਾ ਅਮਰੀਕੀ ਫੌਜ ਜੰਗ ਜੇ ਮੈਦਾਨ ਮੇ ਸੰਦਨ ਸਾਹਮੂੰ ਅਚੇ ਤਾ ਜੀਅਂ ਸਿੱਧੀ ਰੀਤ ਮੁਕਾਬਲੋ ਕਰੇ ਸਕਜੇ ਬ੍ਰਿਗੇਡੀਅਰ ਵਧੀਕ ਚਯੋ ਆਹੇ ਤਾ ਦੁਸ਼ਮਣ ਸਾਂ ਇੱਕ ਡਿਗੀ ਐ ਲਾਗੀਤੋ ਜੰਗ ਆਏ ਜੇਕਾ ਖਤਮ ਥਿਅਣ ਵਾਰੀ ਨਾ ਆਏ ਅਮਰੀਕਾ ਜ਼ਮੀਨੀ ਹਮਲੋ ਕਯੋ ਤਾ ਈਰਾਨੀ ਫੌਜ ਉਨ੍ਹਾਂ ਜੋ ਮੁਕਾਬਲੋ ਕਰਨ ਲਈ ਹਰ ਵਕਤ ਤਿਆਰ ਆਏ।

0: ਕੋਸ਼ਿਸ਼ ਕੀਤੀ ਸਾਨੂੰ ਥੱਲੇ ਲਾਣ ਦੀ, ਰਲ ਕੇ ਮੁਹਾਲਫਾਂ ਦੇ ਨਾਲ ਸਾਨੂੰ ਢਾਣ ਦੀ,
1: ਕਿਸਮਤ ਲੱਕੀ ਸਾਡੀ ਵੇਖ ਕੇ ਤੇ ਰੱਖੀ ਸਾਡੀ, ਸਾਰੇ ਹੀ ਮੁਨਾਫਕ ਨੇ ਪੌਂਕ ਦੇ।